ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੇਸ਼ ਅਲਕ ਸ਼ਰਮਾ, ਤੁਸੀਂ ਸੁਣ ਰਹੇ ਹੋ ਰੇਡੀਓ ਬਸਵਾਨੀ 101.1 ਤੇ ਜਿਵੇਂ ਹੋ ਚੁੱਕਿਆ ਹੁਣ ਤੱਕ ਦੀਆਂ ਅਹਿਮ ਖਬਰਾਂ ਦਾ, ਤਾਂ ਫਿਰ ਚਲੋ ਕਰਦੇ ਹਾਂ ਇਸ ਦੀ ਸ਼ੁਰੂਆਤ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੀ, ਜਿੱਥੇ ਪੰਜਾਬ ਵਿਚ ਭਾਵੇਂ ਅਕਾਲੀ ਦਲ ਅਤੇ ਭਾਜਪਾ ਵੱਡੇ ਪੱਧਰ ਤੇ ਵੱਖੋ ਵੱਖਰੇ ਰਸਤੇ ਅਪਣਾਉਣ ਅਤੇ ਸੂਬੇ ਦੀ ਜਨਤਾ ਦੇ ਸਾਹਮਣੇ ਇਕ ਦੂਜੇ ਤੋਂ ਦੂਰੀ ਬਣਾਉਣ ਦਾ ਦਾਅਵਾ ਕਰ ਰਹੇ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਤਸਵੀਰ ਬਿਆਨ ਕਰਦੀ ਨਜ਼ਰ ਆ ਰਹੀ ਹੈ। ਸੱਚਾਈ ਉਦੋਂ ਸਾਹਮਣੇ ਆਈ ਜਦੋਂ ਭਾਜਪਾ ਵਿਧਾਇਕ ਅਕਾਲੀ ਦਲ ਦੇ ਉਮੀਦਵਾਰ ਦੇ ਸਮਰਥਨ ਵਿਚ ਪ੍ਰਚਾਰ ਕਰਦੇ ਨਜ਼ਰ ਆਏ। ਜਦੋਂ ਇਸ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਭਾਜਪਾ ਆਗੂਆਂ ਨੇ ਸਪਸ਼ਟ ਜਵਾਬ ਦਿੱਤੇ ਅਤੇ ਮੌਕੇ ਤੋਂ ਨਿਕਲ ਲਏ। ਉਧਰ ਭਾਰਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਮਵਾਰ ਨੂੰ ਗਣਤੰਤਰ ਦਿਵਸ ਹਾਲ ਵਿਚ ਆਯੋਜਿਤ ਨਾਗਰਿਕ ਅਲੰਕਰਣ ਸਮਾਰੋਹ ਵਿਚ ਕਈ ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਪੰਜਾਬ ਦੀਆਂ ਤਿੰਨ ਹਸਤੀਆਂ ਵੀ ਪਦਮ ਸ੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤੀਆਂ ਗਈਆਂ। ਇਸ ਸਾਲ ਸਨਮਾਨਿਤ ਹੋਣ ਵਾਲਿਆਂ ਵਿਚ ਸੰਤ ਨਿਰੰਜਨ ਦਾਸ ਜੀ ਦਾ ਨਾਮ ਸ਼ਾਮਲ ਹੈ, ਜਿਨ੍ਹਾਂ ਨੂੰ ਪਦਮ ਸ੍ਰੀ ਅਵਾਰਡ ਦੇ ਨਾਲ ਨਿਵਾਜਿਆ ਗਿਆ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਰਿਟਾਇਰਡ DIG ਇੰਦਰਜੀਤ ਸਿੰਘ ਸਿੱਧੂ ਨੂੰ ਵੀ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਇਸ ਵੱਕਾਰੀ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਗਿਆ। ਖੇਡ ਜਗਤ ਵਿਚ ਆਪਣਾ ਨਾਮ ਬਣਾਉਣ ਵਾਲੀ ਹਰਮਨਪ੍ਰੀਤ ਕੌਰ ਨੂੰ ਵੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਪਦਮ ਸ੍ਰੀ ਅਵਾਰਡ ਦੇ ਨਾਲ ਭੇਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਦਮ ਪੁਰਸਕਾਰ ਜੇਤੂਆਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਤੇ ਕੀਤਾ ਜਾਂਦਾ ਹੈ। ਇਸ ਸਾਲ 131 ਸ਼ਖਸੀਅਤਾਂ ਨੂੰ ਪਦਮ ਪੁਰਸਕਾਰਾਂ ਲਈ ਐਲਾਨ ਕੀਤਾ ਗਿਆ। 131 ਵਿਚੋਂ 5 ਨੂੰ ਪਦਮ ਵਿਭੂਸ਼ਣ ਲਈ, 13 ਨੂੰ ਪਦਮ ਭੂਸ਼ਣ ਲਈ ਅਤੇ 113 ਨੂੰ ਪਦਮ ਸ੍ਰੀ ਦੇ ਲਈ ਐਲਾਨਿਆ ਗਿਆ ਸੀ। ਉਧਰ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਫੌਜ ਨੂੰ ਨਿਸ਼ਾਨਾ ਬਣਾ ਕੇ ਵੱਡਾ ਹਮਲਾ ਕੀਤਾ ਗਿਆ। ਬਲੋਚ ਲਿਬਰੇਸ਼ਨ ਆਰਮੀ ਨੇ ਕੁਇਟਾ ਛਾਉਣੀ ਰੇਲਵੇ ਸਟੇਸ਼ਨ ਦੇ ਬਾਹਰਵਾਰ ਚਮਨ ਫਾਟਕ ਨੇੜੇ ਇਕ ਫੌਜੀ ਸ਼ਟਲ ਟ੍ਰੇਨ ਤੇ ਹੋਏ ਭਿਆਨਕ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਹਮਲੇ ਵਿਚ 82 ਪਾਕਿਸਤਾਨੀ ਫੌਜੀ ਮਾਰੇ ਗਏ ਤੇ 121 ਤੋਂ ਵੱਧ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ। BLA ਦੇ ਬੁਲਾਰੇ ਜੀਅੰਦ ਬਲੋਚ ਅਨੁਸਾਰ ਇਹ ਹਮਲਾ ਉਨ੍ਹਾਂ ਦੀ ਮਜੀਦ ਬ੍ਰਿਗੇਡ ਅਤੇ ਖੁਫੀਆ ਵਿੰਗ ਜ਼ਿਰਾਬ ਦੁਆਰਾ ਕੀਤਾ ਗਿਆ। ਇਕ ਬਹੁਤ ਹੀ ਗੁੰਝਲਦਾਰ ਅਤੇ ਸੰਗਠਿਤ ਆਪਰੇਸ਼ਨ ਸੀ। ਸੰਗਠਨ ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ ਨੂੰ ਮਜੀਦ ਬ੍ਰਿਗੇਡ ਦੇ ਫਿਦਾਈ ਕਮਾਂਡਰ ਬਿਲਾਲ ਸ਼ਾਹ ਨੇ, ਜਿਨ੍ਹਾਂ ਨੂੰ ਸਾਹਿਨ ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਅੰਜਾਮ ਦਿੱਤਾ। ਉਧਰ ਡੈਮੋਕਰੇਟਿਕ ਰਿਪਬਲਿਕ ਆਫ ਕਾਂਗੋ ਵਿਚ ਇਬੋਲਾ ਵਾਇਰਸ ਤੇਜ਼ੀ ਦੇ ਨਾਲ ਪੈਰ ਪਸਾਰ ਰਿਹਾ, ਜਿਸ ਕਾਰਨ ਵਿਸ਼ਵ ਸਿਹਤ ਸੰਗਠਨ ਨੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ। WHO ਦੇ ਡਾਇਰੈਕਟਰ ਜਨਰਲ ਟੇਡਰੋਸ ਨੇ ਦਸਿਆ ਕਿ ਦੇਸ਼ ਵਿਚ ਨਿਗਰਾਨੀ ਵਧਾਉਣ ਤੋਂ ਬਾਅਦ ਹੁਣ ਤੱਕ 900 ਤੋਂ ਵੱਧ ਸ਼ੱਕੀ ਮਾਮਲੇ ਪਛਾਣੇ ਗਏ ਹਨ, ਜਿਨ੍ਹਾਂ ਵਿਚੋਂ 101 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਬਿਮਾਰੀ ਦਾ ਮੁੱਖ ਕੇਂਦਰ ਇਟੂਰੂ ਸੂਬਾ ਬਣਿਆ ਹੋਇਆ, ਜਿੱਥੇ ਲਗਭਗ 50 ਲੱਖ ਲੋਕ ਰਹਿ ਰਹੇ ਹਨ। ਉਨ੍ਹਾਂ ਅਨੁਸਾਰ ਇਸ ਖੇਤਰ ਵਿਚ ਚੱਲ ਰਹੇ ਹਥਿਆਰਬੰਦ ਸੰਘਰਸ਼ ਕਾਰਨ ਹਾਲਾਤ ਬਹੁਤ ਨਾਜ਼ੁਕ ਹਨ। ਇੱਥੇ ਹਰ 4 ਵਿਚੋਂ ਇਕ ਵਿਅਕਤੀ ਨੂੰ ਮਾਨਵਤਾਵਾਦੀ ਸਹਾਇਤਾ ਦੀ ਲੋੜ ਹੈ ਅਤੇ ਹਰ 5 ਵਿਚੋਂ ਇਕ ਵਿਅਕਤੀ ਬੇਘਰ ਹੋ ਚੁੱਕਿਆ। ਲਗਾਤਾਰ ਹੋ ਰਹੀ ਹਿੰਸਾ ਕਾਰਨ ਸਿਹਤ ਕਰਮਚਾਰੀ ਅਤੇ ਮਾਨਵਤਾਵਾਦੀ ਵਰਕਰ ਇਲਾਕਾ ਛੱਡਣ ਲਈ ਮਜਬੂਰ ਹੋ ਗਏ ਨੇ। ਇਸ ਕਾਰਨ ਸੰਕਰਮਿਤ ਲੋਕਾਂ ਦੀ ਭਾਲ ਕਰਨ ਅਤੇ ਉਨ੍ਹਾਂ ਦਾ ਸਮੇਂ ਸਿਰ ਇਲਾਜ ਕਰਨ ਵਿਚ ਭਾਰੀ ਮੁਸ਼ਕਲਾਂ ਆ ਰਹੀਆਂ ਹਨ। ਅਸੁਰੱਖਿਆ ਅਤੇ ਡਰ ਕਾਰਨ ਭਾਈਚਾਰਿਆਂ ਵਿਚ ਮਦਦ ਕਰਨ ਵਾਲੀਆਂ ਟੀਮਾਂ ਪ੍ਰਤੀ ਬੇਵਿਸ਼ਵਾਸੀ ਵੀ ਵੱਧ ਗਈ ਹੈ। ਖਤਰੇ ਨੂੰ ਦੇਖਦੇ ਹੋਏ WHO ਨੇ 16 ਮਈ ਨੂੰ ਕਾਂਗੋ ਅਤੇ ਯੁਗਾਂਡਾ ਵਿਚ ਫੈਲੇ ਬੁੰਡੀ ਬਿਗਿਓ ਵਾਇਰਸ ਨੂੰ ਅੰਤਰਰਾਸ਼ਟਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ ਐਲਾਨ ਦਿੱਤਾ ਸੀ। ਉਧਰ ਦੂਜੇ ਪਾਸੇ ਭਾਰਤੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਫਰਜ਼ੀ ਵਕੀਲਾਂ ਅਤੇ ਕਾਕਰੋਚ ਜਨਤਾ ਪਾਰਟੀ ਨਾਲ ਜੁੜੀਆਂ ਗਤੀਵਿਧੀਆਂ ਦੀ ਜਾਂਚ ਦੀ ਮੰਗ ਵਾਲੀ ਯਾਚਿਕਾ ਨੂੰ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਮਾਲਿਆ ਬਾਗਚੀ ਦੀ ਬੈਂਚ ਨੇ ਯਾਚਿਕਾਕਰਤਾ ਪੱਖ ਵੱਲੋਂ ਪੇਸ਼ ਹੋਏ ਵਕੀਲ VN ਗੋਸਵਾਮੀ ਨੂੰ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਇੰਨੇ ਭਾਵੁਕ ਤਰੀਕੇ ਨਾਲ ਨਾ ਲੈਣ। ਵਕੀਲ ਗੋਸਵਾਮੀ ਨੇ ਦਲੀਲ ਦਿੰਦਿਆਂ ਕਿਹਾ ਹੈ ਕਿ ਚੀਫ਼ ਜਸਟਿਸ ਵੱਲੋਂ ਸਪਸ਼ਟੀਕਰਨ ਦੇਣ ਤੋਂ ਬਾਅਦ ਵੀ ਜਾਣ ਬੁੱਝ ਕੇ ਗਲਤ ਅਤੇ ਝੂਠੀਆਂ ਗੱਲਾਂ ਫੈਲਾਈਆਂ ਜਾ ਰਹੀਆਂ ਹਨ। ਚੀਫ਼ ਜਸਟਿਸ ਸੂਰਿਆਕਾਂਤ ਨੇ ਕਿਹਾ ਹੈ ਕਿ ਇਸ ਮਾਮਲੇ ਨੂੰ ਇੰਨੀ ਭਾਵੁਕਤਾ ਨਾਲ ਨਾ ਲਓ। ਇਸ ਦੌਰਾਨ ਉਨ੍ਹਾਂ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ। ਇਸ ਦੌਰਾਨ ਇਕ ਹੋਰ ਵਕੀਲ ਨੇ ਕਾਨੂੰਨ ਦੀਆਂ ਫਰਜ਼ੀ ਡਿਗਰੀਆਂ ਦੇ ਮਾਮਲੇ ਵਿਚ CBI ਜਾਂਚ ਦੀ ਮੰਗ ਵੀ ਕੀਤੀ। ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜੇ ਗੱਲ ਕਰੀਏ ਤਾਂ ਭਗਵੰਤ ਸਿੰਘ ਮਾਨ ਨੇ ਕੁੱਤਿਆਂ ਨੂੰ ਮਾਰਨ ਦੇ ਬਿਆਨ ਸਬੰਧੀ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਨੂੰ ਖਾਰਿਜ ਕਰ ਦਿੱਤਾ। ਪਟੀਸ਼ਨ ਵਿਚ ਕਿਹਾ ਗਿਆ ਕਿ ਮੁੱਖ ਮੰਤਰੀ ਨੇ ਹੁਕਮ ਨੂੰ ਗਲਤ ਢੰਗ ਨਾਲ ਪੇਸ਼ ਕੀਤਾ। ਉਨ੍ਹਾਂ ਨੇ ਇਹ ਗੁੰਮਰਾਹਕੁੰਨ ਕਰਨ ਵਾਲੀ ਗੱਲ ਫੈਲਾਈ ਕਿ ਅਦਾਲਤ ਨੇ ਕੁੱਤਿਆਂ ਨੂੰ ਮਾਰਨ ਦੀ ਖੁੱਲ੍ਹੀ ਛੂਟ ਦੇ ਦਿੱਤੀ ਹੈ। ਇਸ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੋਈ ਬਿਆਨ ਦਿੰਦੇ ਹਨ ਤਾਂ ਕੀ ਅਸੀਂ ਆਪਣਾ ਹੁਕਮ ਬਦਲ ਦਈਏ। ਅਦਾਲਤ ਨੇ ਸਪਸ਼ਟੀਕਰਨ ਅਦਾਲਤ
ਅਦਾਲਤ ਨੇ ਪਟੀਸ਼ਨਰ ਨੂੰ ਹਾਈ ਕੋਰਟ ਤੱਕ ਪਹੁੰਚ ਕਰਨ ਲਈ ਕਿਹਾ ਹੈ। ਜਸਟਿਸ ਵਿਕਰਮ ਨਾਥ ਅਤੇ ਸੰਦੀਪ ਮਹਿਤਾ ਦੇ ਬੈਂਚ ਨੇ ਪਟੀਸ਼ਨਰ ਦੀਆਂ ਦਲੀਲਾਂ ਸੁਣਨ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਹਾਈ ਕੋਰਟ ਹੁਕਮ ਦਾ ਸਖ਼ਤੀ ਨਾਲ ਪਾਲਣ ਕਰਨ ਲਈ ਹਾਈ ਕੋਰਟ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਤੁਸੀਂ ਉਥੇ ਜਾਓ, ਸੁਪਰੀਮ ਕੋਰਟ ਨੇ 6 ਦਿਨ ਪਹਿਲਾਂ ਕੁੱਤਿਆਂ ਨੂੰ ਲੈ ਕੇ ਦਾਇਰ ਪਟੀਸ਼ਨ ਵਿਚ ਆਖਰੀ ਫੈਸਲਾ ਸੁਣਾਇਆ ਸੀ, ਜਿਸ ਵਿਚ ਅਦਾਲਤ ਨੇ ਕਿਹਾ ਸੀ ਕਿ ਖਤਰਨਾਕ ਅਤੇ ਰੇਬੀਜ਼ ਤੋਂ ਪ੍ਰਭਾਵਿਤ ਅਵਾਰਾ ਕੁੱਤਿਆਂ ਨੂੰ ਟੀਕੇ ਲਗਾ ਕੇ ਮਾਰਿਆ ਜਾ ਸਕਦਾ ਹੈ। ਮਨੁੱਖੀ ਜਾਨਾਂ ਦੀ ਰੱਖਿਆ ਕਰਨਾ ਜ਼ਰੂਰੀ ਹੈ ਅਤੇ ਸਨਮਾਨ ਨਾਲ ਜਿਉਣ ਵਿਚ ਕੁੱਤਿਆਂ ਦੇ ਡਰ ਤੋਂ ਮੁਕਤ ਰਹਿਣ ਦਾ ਅਧਿਕਾਰ ਸ਼ਾਮਿਲ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਕਿ ਉਹ ਸੁਪਰੀਮ ਕੋਰਟ ਦੇ ਹੁਕਮਾਂ ਦਾ ਪਾਲਣ ਕਰਨਗੇ, ਕੁੱਤਿਆਂ ਨੂੰ ਹਟਾ ਦਿੱਤਾ ਜਾਵੇਗਾ। ਤਾਂ ਹੁਣ ਤੱਕ ਦੇ ਅਹਿਮ ਖ਼ਬਰਾਂ ਵਿਚ ਬਸ ਇਨ੍ਹਾਂ ਹੀ। ਖ਼ਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਬਿਸਵਾਨੀ@bisawani.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬਿਸਵਾਨੀ 107.1 FM। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖ਼ਬਰਾਂ ਲੈ ਕੇ। ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

ਵੈਲਕਮ ਆਦਾਬ ਜੀ, ਸਤਿ ਸ੍ਰੀ ਅਕਾਲ ਜੀ. ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਰਸਵਾਨੀ 101.1 FM ਤੇ ਜੀ ਆਰ ਜੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣ ਚੁੱਕੇ ਹੋ. ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਹੀ ਸੋਹਣਾ ਜਿਹਾ ਵੇਲਾ ਇਹ ਸ਼ੁਰੂ ਹੋ ਚੁੱਕਿਆ ਜੀ, ਤੇ ਇਸ ਵੇਲੇ ਦੇ ਦੌਰਾਨ ਅਸੀਂ ਗੱਲਾਂ ਵੀ ਬਹੁਤ ਸਾਰੀਆਂ ਕਰਨੀਆਂ ਨੇ, ਤੇ ਤੁਸੀਂ ਸਾਡੇ ਨਾਲ ਜੁੜਨਾ ਜ਼ਰੂਰ ਹੈ, ਹਿੱਸਾ ਸਾਡਾ ਜ਼ਰੂਰ ਬਣਨਾ ਹੈਗਾ ਇਸ ਪ੍ਰੋਗਰਾਮ ਦਾ. ਸੋਹਣੇ ਜਿਹੇ ਦਾ ਜੁੜਨਾ ਕਿਵੇਂ ਹੈ? ਰੇਡੀਓ ਬਰਸਵਾਨੀ 101.1 FM ਸਾਡੀ ਫੇਸਬੁੱਕ ਪੇਜ ਹੈ ਜੀ, ਬਰਸਵਾਨੀ ਬਰਸਵਾਨੀ .com ਸਾਡੀ ਈਮੇਲ ਆਈਡੀ ਹੈ. ਜ਼ਰੀਆ ਤੁਹਾਨੂੰ ਜਿਹੜਾ ਚੰਗਾ ਲੱਗਦਾ ਤੁਸੀਂ ਉਹ ਅਪਣਾ ਲਓ, ਪਰ ਸਾਡੇ ਨਾਲ ਗੱਲਾਂ ਬਾਤਾਂ ਦੇਖੋ ਜ਼ਰੂਰ ਜ਼ਰੂਰ ਜ਼ਰੂਰ ਕਰਦੇ ਰਿਹਾ ਕਰੋ. ਤਾਂ ਫਿਰ ਚਲੋ ਗੱਲਾਂ ਕਰਨੀਆਂ ਤੁਸੀਂ ਸ਼ੁਰੂ ਕਰੋ, ਤੇ ਮੈਂ ਹੁਣੇ ਵਾਪਿਸ ਆਉਂਦੀ ਹਾਂ. ਤੁਸੀਂ ਆਪਣਾ ਫੋਨ ਚੱਕੋ ਸਾਡੇ ਨਾਲ ਜੁੜਨ ਦੇ ਲਈ, ਤੇ ਮੈਂ ਆਉਂਦੀ ਹਾਂ ਇੱਕ ਗੀਤ ਸੁਣਾ ਕੇ ਤੁਹਾਨੂੰ ਵਾਪਿਸ.

ਹਾਂਜੀ ਵੈਲਕਮ ਬੈਕ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵਨਸਰ ਵਾਨੀਅਮ ਤੇ ਜੀ ਆਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਦੇਖੋ ਕੁਝ ਫਿਲਮਾਂ ਆਪਣੇ ਸਮੇਂ ਤੋਂ ਕਾਫੀ ਅੱਗੇ ਹੁੰਦੀਆਂ ਨੇ, ਜਿਨ੍ਹਾਂ ਦੀਆਂ ਕਹਾਣੀਆਂ ਦਹਾਕਿਆਂ ਪਹਿਲਾਂ ਲੇਖਕ ਲਿਖ ਗਏ ਸੀ, ਪਰ ਅੱਜ ਵੀ ਦਰਸ਼ਕ ਉਹਨਾਂ ਦੇ ਨਾਲ ਜੁੜਾਓ ਹੈਗਾ ਜਿਹੜਾ ਇੱਕ ਮਹਿਸੂਸ ਕਰਦੇ ਨੇ। ਉਹਨਾਂ ਨੇ ਇਹ ਆਪਣੇ ਨੇੜੇ ਤੇੜੇ ਫੀਲਿੰਗ ਹੁੰਦਾ ਲੱਗਦਾ ਹੈਗਾ ਉਹਨਾਂ ਨੂੰ। ਹਿੰਦੀ ਸਿਨੇਮਾ ਵਿੱਚ ਉਂਝ ਤਾਂ ਕਈ ਚਰਚਿਤ ਕਹਾਣੀਆਂ, ਨੋਵਲ ਤੇ ਫਿਲਮਾਂ ਬਣੀਆਂ ਹੈਗੀਆਂ ਨੇ, ਪਰ ਅਸੀਂ ਨਾ ਅੱਜ ਕੁਝ ਹਿੱਟ ਨੋਵਲਸ ਤੇ ਬਣੀਆਂ ਸੁਪਰ ਹਿੱਟ ਫਿਲਮਾਂ ਦੇ ਬਾਰੇ ਵਿੱਚ ਗੱਲ ਕਰਾਂਗੇ, ਜਿਨ੍ਹਾਂ ਨੇ ਸਮਾਜ ਸਿਸਟਮ ਨੂੰ ਚੁਣੌਤੀ ਦਿੱਤੀ, ਇਨਸਾਨੀ ਸੋਚ, ਹਿੰਮਤ ਦਾ ਸਬਕ ਸਿਖਾਇਆ। ਇਹਨਾਂ ਫਿਲਮਾਂ ਦੀ ਵਜ੍ਹਾ ਨਾਲ ਬਾਕਸ ਆਫਿਸ ਵੀ ਖੂਬ ਗੁਲਜ਼ਾਰ ਹੋਏ। ਦੱਸਦੀ ਇਹਨਾਂ ਬਾਰੇ ਇੱਕ ਇੱਕ ਕਰਕੇ, ਪਰ ਪਹਿਲਾਂ ਸੁਣੋ ਤੁਸੀਂ ਇਹ ਗੀਤ।

जी अनु जी वेलकम बैक। एक बार फिर तो बहुत बहुत स्वागत है थोड़े अपने चाहे थे रेडियो स्टेशन रेडियो ब्रसोनी 107.1 FM ते जी आर चे संदेश अलग दिनाल सी बने हुए ਹੁਣੀ ਗੱਲ ਕਰ ਰਹੀ ਸੀ ਨਾ ਮੈਂ ਦੇਵਾਨੰਦ ਦੀ ਮੂਵੀ ਦੀ ਤੇ ਉਹਨਾਂ ਦੇ ਦਿਲਚਸਪ ਗੱਲ ਦੀ ਗੱਲ ਕਰ ਰਹੀ ਸੀ ਨਾ ਮੈਂ ਉਸ ਕਹਾਣੀ ਦੀ ਦਿਲਚਸਪ ਗੱਲ ਇਹ ਸੀਗੀ ਕਿ ਇਸ ਫਿਲਮ ਦਾ ਇੱਕ ਅੰਗਰੇਜ਼ੀ ਵਰਜ਼ਨ ਵੀ ਬਣਿਆ ਸੀ ਜਿਸ ਨੂੰ ਪਰਲ ਐਸ ਬਰਕ ਨੇ ਲਿਖਿਆ ਸੀ ਪਰ ਦੇਵਾਨੰਦ ਦੀ ਸਲਾਹ ਦੇ ਬਾਵਜੂਦ ਉਸ ਵਿਚ ਵਹੀਦਾ ਰਹਿਮਾਨ ਨੂੰ ਨਹੀਂ ਲਿਆ ਗਿਆ। ਫਿਲਮ ਆਪਣੇ ਸਮੇਂ ਤੋਂ ਕਾਫੀ ਅੱਗੇ ਸੀ। ਫਿਲਮ ਦੀ ਪਾਪੂਲਰਿਟੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਰਿਲੀਜ਼ ਦੇ 42 ਸਾਲ ਬਾਅਦ 2007 ਵਿਚ ਇਸ ਨੂੰ ਕਾਂਸ ਫਿਲਮ ਫੈਸਟੀਵਲ ਵਿਚ ਦੁਬਾਰਾ ਦਿਖਾਇਆ ਗਿਆ। ਅਵਾਰਡਸ ਮਾਮਲੇ ਵਿਚ ਤਾਂ ਗਾਈਡ ਨੇ ਇਤਿਹਾਸ ਹੀ ਰਚ ਦਿੱਤਾ ਸੀ। ਗਾਈਡ ਫਿਲਮ ਫੇਅਰ ਦੇ ਇਤਿਹਾਸ ਵਿਚ ਇਹ ਪਹਿਲੀ ਅਜਿਹੀ ਫਿਲਮ ਬਣੀ ਜਿਸਨੇ ਚਾਰ ਵੱਡੇ ਅਵਾਰਡਸ ਬੈਸਟ ਫਿਲਮ ਬੈਸਟ ਡਾਇਰੈਕਟਰ ਬੈਸਟ ਐਕਟਰ ਤੇ ਬੈਸਟ ਐਕਟਰੈਸ ਦੇ ਨੂੰ ਆਪਣੇ ਨਾਮ ਲਿਖਿਆ ਸੀ। ਐਸ ਡੀ ਬਰਮਨ ਦਾ ਸੰਗੀਤ ਅਤੇ ਲਤਾ ਮੰਗੇਸ਼ਕਰ ਦੇ ਗਾਏ ਗਾਣੇ ਅੱਜ ਵੀ ਲੋਕਾਂ ਦੀ ਜ਼ੁਬਾਨ ਤੇ ਰਹਿ ਗਏ ਨੇ। ਇੰਨਾ ਨਹੀਂ ਇਸ ਨੂੰ ਆਸਕਰ ਦੇ ਲਈ ਵੀ ਭਾਰਤ ਦੀ ਆਫੀਸ਼ੀਅਲ ਐਂਟਰੀ ਦੇ ਰੂਪ ਵਿਚ ਭੇਜਿਆ ਗਿਆ ਸੀ ਅਤੇ ਟਾਈਮ

0: ਮੈਗਜ਼ੀਨ ਨੇ ਵੀ ਇਸ ਨੂੰ ਬਾਲੀਵੁੱਡ ਦੀ ਟੌਪ ਕਲਾਸਿਕ ਫਿਲਮਾਂ ਦੀ ਲਿਸਟ ਵਿੱਚ ਸ਼ਾਮਿਲ ਕੀਤਾ ਸੀ।
1: ਇੱਕ ਦੋ ਗੱਲਾਂ ਕਰਨੀਆਂ ਸੀ, ਤੁਹਾਡੀ ਜ਼ਿੰਦਗੀ ਵਾਸਤੇ ਠੀਕ ਰਹਿਣਗੀਆਂ, ਕਿਉਂਕਿ ਮੇਰੀ ਜ਼ਿੰਦਗੀ 'ਚ ਮੈਂ ਇਹ ਚੀਜ਼ਾਂ ਸਿੱਖੀਆਂ।

0: ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫ਼ਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਣਿਆ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ, ਆਥੋਰਾਈਜ਼ਡ ਬਾਈ ਦ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।
1: कंटेनर्स फॉर चेंज के माध्यम से अपने खाली डिब्बे बोतलों से धनराशि कमाएं। आपके प्रत्येक योग्य खाली कैन, बोतल और कार्टन पर 10 सेंट का रिफंड प्राप्त होता है। इसे हम बिन कॉइन कहते हैं। अपने बिन कॉइन की बचत करके रखें, खर्च करें या जिस उद्देश्य में आपका विश्वास है उसमें दान करें। आपके नजदीक कहीं एक कंटेनर्स फॉर चेंज मौजूद है। बैंक में डालें ना कि कूड़ेदान में। अपना सबसे नजदीकी रिफंड पॉइंट ढूंढने के लिए वेबसाइट पर जाएं और आज ही 10 सेंट कमाना शुरू करें।
0: कंटेनर्स फॉर चेंज राहीं अपने खाली डब्बियां बोतलों तो कमाई करो। तुहाडे हर एक योग खाली कैन, बोतल अते कार्टन उते 10 सेंट दा रिफंड प्राप्त हुंदा है। इसनू असी बिन कॉइन कहंदे हां। अपने बिन कॉइन नू बचा के रखो, खर्चो जां फिर जिस किसी संस्था जां विषय विच तुहाडा विश्वास है उहनां नू दान विच दे दिओ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ। ਬੈਂਕ ਵਿੱਚ ਪਾਓ ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
2: ਸਮ ਨੰਬਰਸ ਕੈਰੀ ਵੇਟ ਬਿਯੋਂਡ ਵਾਟ ਯੂ ਸੀ। Q11700, ਦ ਮਾਸਟਰ ਨੰਬਰ ਆਫ ਵੈਦਿਕ ਟ੍ਰੈਡੀਸ਼ਨ, ਅ ਹੈਰੀਟੇਜ ਕੁਈਨਸਲੈਂਡ ਪਲੇਟ, ਫਰਸਟ ਇਸ਼ੂਡ ਇਨ 1922, ਅ ਪੀਸ ਆਫ ਕੁਈਨਸਲੈਂਡ ਹਿਸਟਰੀ ਵਿਦ ਫੁੱਲ ਪ੍ਰੋਵੈਨੈਂਸ, ਓਨਡ ਆਊਟਰਾਈਟ, ਟ੍ਰਾਂਸਫਰ ਰੈਡੀ। For the buyer who understands that the number you carry is a statement of who you are, Q Plate Sales. Inquire at qplatesales.com.au. It's not just a number, it's a statement.
3: Na tere warga aashiq vekhya, na tere wargi aashiqui.
4: ARY Films and Salman Iqbal present Love This Song, starring Farhan Saeed and Mamia Shah Jafar, directed by Imran Malik. Love This Song in cinemas this Eid-ul-Azha, May 27th.

ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਤੇ ਰੇਡੀਓ ਸਟੇਸ਼ਨ ਰੇਡੀਓ ਬਰਸਾਨੀ ਵੰਸਰ ਵਾਰੇ ਤੇ ਜੀ ਅੱਜ ਸੰਦੇਸ਼ ਔਲਕ ਦੇ ਨਾਲ ਤੁਸੀਂ ਬਣੇ ਹੋਏ ਹੁਣ ਗੱਲ ਕਰਦੇ ਹਾਂ 2000 ਦੀ ਸਾਲ ਦੀ ਸੰਜੇ ਲੀਲਾ ਬੰਸਾਲੀ ਦੀ ਗੱਲ ਕਰਦੇ ਹਾਂ ਤਾਂ ਸੰਜੇ ਲੀਲਾ ਬੰਸਾਲੀ ਦੀ ਨਾ ਸਾਲ 2002 ਵਿਚ ਆਈ ਸੀਗੀ ਫਿਲਮ ਦੇਵਦਾਸ ਕੌਣ ਨੀ ਜਾਣਦਾ ਦੇਵਦਾਸ ਨੂੰ ਦੇਵਦਾਸ ਨਾ ਸ਼ਰਦ ਚੰਦਰ ਚਟੋਪਾਧਿਆਏ ਦੇ ਨੋਵਲ ਤੇ ਬਣੀ ਹੈ ਇਸ ਵਿਚ ਸ਼ਾਹਰੁਖ ਖਾਨ ਦੇ ਨਾਲ ਐਸ਼ਵਰਿਆ ਰਾਏ ਅਤੇ ਮਾਧੁਰੀ ਦੀਕਸ਼ਿਤ ਨੇ ਲੀਡ ਰੋਲ ਨਿਭਾਇਆ ਸੀ ਕਹਾਣੀ ਦੇਵਦਾਸ ਯਾਨੀ ਕਿ ਸ਼ਾਹਰੁਖ ਖਾਨ ਦੇ ਇਰਦ ਗਿਰਦ ਘੁੰਮਦੀ ਹੈ ਜੋ ਆਪਣੀ ਪੜ੍ਹਾਈ ਪੂਰੀ ਕਰ ਲੰਡਨ ਤੋਂ ਲੌਟਦੇ ਨੇ ਤਾਂ ਕਿ ਆਪਣੀ ਬਚਪਨ ਦੀ ਦੋਸਤ ਪਾਰੂ ਯਾਨੀ ਕਿ ਐਸ਼ਵਰਿਆ ਨਾਲ ਵਿਆਹ ਕਰ ਸਕੇ ਪਰ ਜਦ ਉਸਦਾ ਪਰਿਵਾਰ ਇਸ ਰਿਸ਼ਤੇ ਨੂੰ ਠੁਕਰਾ ਦਿੰਦਾ ਹੈ ਨਾ ਤਾਂ ਉਹ ਗਮ ਵਿਚ ਨਾ ਡੁੱਬ ਕੇ ਸ਼ਰਾਬ ਦਾ ਸਹਾਰਾ ਲੈਂਦੇ ਨੇ ਬਰਬਾਦੀ ਦੀ ਵੱਲ ਵਧਦੇ ਹੋਏ ਦੇਵਦਾਸ ਨੂੰ ਚੰਦਰਮੁਖੀ ਯਾਨੀ ਕਿ ਮਾਧੁਰੀ ਦੇ ਕੋਲ ਸਕੂਨ ਤਾਂ ਮਿਲਦਾ ਪਰ ਪਾਰੂ ਤੋਂ ਵਿਛੜਨ ਦਾ ਦਰਦ ਉਨ੍ਹਾਂ ਦੇ ਅੰਦਰ ਹੀ ਅੰਦਰ ਉਸ ਨੂੰ ਖਤਮ ਕਰ ਦਿੰਦਾ 5 ਕਰੋੜ ਵਿਚ ਬਣੀ ਇਸ ਫਿਲਮ ਨੇ ਉਸ ਸਮੇਂ ਦੇ ਵਿਚ ਸਾਲ 2002 ਦੇ ਵਿਚ 168 ਕਰੋੜ ਰੁਪਏ ਦੀ ਕਮਾਈ ਕੀਤੀ ਸੀ

ਤੌਰ ਡਾਇਰੈਕਟਰ ਅਤੇ ਵਿਦਿਆ ਬਾਲਨ ਨੇ ਬਤੌਰ ਐਕਟਰੈਸ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ। ਫਿਲਮ ਵਿਚ ਸੈਫ ਅਲੀ ਖਾਨ ਅਤੇ ਸੰਜੇ ਦੱਤ ਨੇ ਵੀ ਲੀਡ ਰੋਲ ਨਿਭਾਏ ਸੀ, ਜਦਕਿ ਰਾਇਮਾ ਸੇਨ ਅਤੇ ਦੀਆ ਮਿਰਜ਼ਾ ਵਰਗੇ ਕਲਾਕਾਰ ਸਪੋਰਟਿੰਗ ਰੋਲ ਵਿਚ ਸੀ। 16-17 ਕਰੋੜ ਦੇ ਬਜਟ ਵਿਚ ਬਣੀ ਸੀ ਇਸ ਫਿਲਮ ਤੇ ਇਸ ਨੇ ਗਲੋਬਲ ਬਾਕਸ ਆਫਿਸ ਤੇ 30 ਕਰੋੜ ਰੁਪਏ ਕਮਾਏ ਸੀਗੇ।

ਹਾਂਜੀ ਐਨੂ ਜੀ ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਰ ਮੁਵਾਨੇ ਐਮ ਤੇ ਚਾਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਹੁਣ ਜਿਹੜੀ ਫਿਲਮ ਦੀ ਮੈਂ ਗੱਲ ਕਰਨ ਜਾ ਰਹੀ ਹੈਗੀ ਹੈ ਉਹਨੂੰ ਤਾਂ ਕੌਣ ਭਾਵੇਂ ਭੁੱਲ ਸਕਦਾ, ਕੋਈ ਨਹੀਂ ਭੁੱਲ ਸਕਦਾ, ਕਿਉਂਕਿ ਨਾਮ ਹੈ ਜੀ ਫਿਲਮ ਦਾ ਥ੍ਰੀ ਇਡੀਅਟਸ। ਆਮਿਰ ਖਾਨ ਸਟਾਰਰ ਫਿਲਮ ਥ੍ਰੀ ਇਡੀਅਟਸ ਚੇਤਨ ਭਗਤ ਦੇ ਨੋਵਲ ਫਾਈਵ ਪੁਆਇੰਟ ਸਮਵਨ ਤੇ ਬਣੀ ਹੈਗੀ ਹੈ ਤੇ ਸਾਲ 2009 ਦੀ ਇਸ ਫਿਲਮ ਨੂੰ ਰਾਜਕੁਮਾਰ ਹਿਰਾਨੀ ਨੇ ਡਾਇਰੈਕਟ ਕੀਤਾ। ਇਸ ਵਿਚ ਆਮਿਰ ਖਾਨ ਤੋਂ ਇਲਾਵਾ ਆਰਮਾਦ ਫੋਨ, ਕਰੀਨਾ ਕਪੂਰ ਅਤੇ ਸ਼ਰਮਨ ਜੋਸ਼ੀ ਲੀਡ ਰੋਲ ਵਿਚ ਸੀ। ਤਿੰਨ ਦੋਸਤਾਂ ਦੀ ਕਹਾਣੀ ਦੇ ਜ਼ਰੀਏ ਮੇਕਰਸ ਨੇ ਐਜੂਕੇਸ਼ਨ ਸਿਸਟਮ ਤੇ ਮਜ਼ਾਕੀਆ ਅੰਦਾਜ਼ ਨਾਲ ਸੱਟ ਮਾਰੀ ਸੀ। ਫਿਲਮ ਦਾ ਲੀਡ ਕੀਤਾ ਰੈਂਚੋ ਦੇ ਨੂੰ ਕ੍ਰੀਏਟ ਕਰਨ ਦੇ ਲਈ ਮੇਕਰਸ ਨੇ ਰੀਅਲ ਲਾਈਫ ਹੀਰੋ ਸੋਮਨ ਵੋਂਗਚੁਕ ਤੋਂ ਪ੍ਰੇਰਣਾ ਲਈ ਸੀ। ਤਾਮਿਲ ਸਿਨੇਮਾ ਵਿਚ ਥ੍ਰੀ ਇਡੀਅਟਸ ਦੀ ਰੀਮੇਕ ਨਨਬਨ ਵੀ ਬੇਹੱਦ ਸਫਲ ਰਹੀ, ਜਿਸ ਵਿਚ ਥਲਪਤੀ ਵਿਜੇ ਨੇ ਰੈਂਚੋ ਦਾ ਰੋਲ ਨਿਭਾਇਆ ਸੀ। ਫਿਲਮ ਨੇ ਬਾਕਸ ਆਫਿਸ ਤੇ 150 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਫਿਲਮ ਨੂੰ ਦਰਸ਼ਕਾਂ ਤੇ ਕ੍ਰਿਟਿਕਸ ਦੋਵਾਂ ਨੇ ਖੂਬ ਸਰਾਇਆ ਸੀ। ਇਸ ਦੀ ਕਾਮੇਡੀ ਗਾਣੇ ਤੇ ਸ਼ਾਨਦਾਰ ਐਕਟਿੰਗ ਨੇ ਇਸ ਨੂੰ ਬਲੋਕਬਸਟਰ ਬਣਾ ਦਿੱਤਾ। ਇਹ ਫਿਲਮ ਨਾ ਸਿਰਫ ਭਾਰਤ ਵਿਚ ਬਲਕਿ ਚੀਨ ਅਤੇ ਜਾਪਾਨ ਵਿਚ ਵੀ ਲੋਕਾਂ ਦੇ ਵਿਚ ਕਾਫੀ ਪਾਪੂਲਰ ਰਹੀ ਸੀ। ਇਹ ਸਾਲ 2009 ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਇੰਡੀਅਨ ਫਿਲਮ ਬਣੀ ਸੀ। ਵਿਕੀਪੀਡੀਆ ਦੀ ਰਿਪੋਰਟ ਦੇ ਮੁਤਾਬਿਕ ਨਾ 55 ਕਰੋੜ ਵਿਚ ਬਣੀ ਇਸ ਫਿਲਮ ਨੇ 400 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ।

0: ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਨੇਹਾ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ।
1: Your empty eligible cans, bottles and cartons receive a 10 cents refund each. We call it Bin Coin. Save, spend or donate your Bin Coin to a cause you support. There's a Containers for Change near you. Bank it, don't bin it. Visit the website to find your nearest refund point and start trading for 10 cents today.
2: کہ عالم میں نشا ہو جب تیرے رخسار دیکھوں، خدا نے جب تراشا ہوگا وہ اسرار دیکھوں، نگاہوں میں بسا ہے اس قدر یہ نور تیرا، قربان ہر دفعہ ہوں تجھ کو جتنی بار دیکھوں۔

0: House.
1: ਹਾਂਜੀ ਇਹਨਾਂ ਦੇ ਕੋਲ ਵੇਲਾ ਹੋ ਚੁੱਕਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਪਰ ਟਾਟਾ ਬਾਏ ਬਾਏ ਕਹਿਣ ਤੋਂ ਪਹਿਲਾਂ ਇੱਕ ਫਿਲਮ ਹੈਗੀ ਹੈ ਜਿਸ ਬਾਰੇ ਮੈਂ ਤੁਹਾਨੂੰ ਦੱਸਣਾ ਬਹੁਤ ਜ਼ਿਆਦਾ ਜ਼ਰੂਰੀ ਸਮਝਦੀ ਹੈਗੀ ਹੈ ਤਾਂ ਜ਼ਰੂਰ ਦੱਸੂੰਗੀ ਉਹ ਫਿਲਮ ਹੈ ਜੀ 12th ਫੇਲ 2023 ਵਿੱਚ ਆਈ ਸੀ ਫਿਲਮ 12th ਫੇਲ ਮਨੋਜ ਕੁਮਾਰ ਸ਼ਰਮਾ ਤੇ ਸ਼ਰਧਾ ਜੋਸ਼ੀ ਦੀ ਅਸਲ ਜ਼ਿੰਦਗੀ ਤੇ ਬਣੀ ਹੈ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਮਨੋਜ ਯਾਨੀ ਕਿ ਵਿਕਰਾਂਤ ਮੈਸੀ ਨੇ ਭੀਸ਼ਣ ਗਰੀਬੀ ਬਹੁਤ ਜ਼ਿਆਦਾ ਭਿਆਨਕ ਗਰੀਬੀ ਅਤੇ ਅਸਫਲਤਾਵਾਂ ਨਾਲ ਲੜਦੇ ਹੋਏ IPS ਬਣਨ ਦਾ ਸੁਪਨਾ ਪੂਰਾ ਕੀਤਾ ਫਿਲਮ ਅਨੁਰਾਗ ਪਾਠਕ ਦੀ ਇਸੇ ਨਾਮ ਦੀ ਕਿਤਾਬ ਤੇ ਬਣੀ ਹੈ ਰਿਲੀਜ਼ ਹੋਣ ਤੋਂ ਬਾਅਦ ਇਸ ਫਿਲਮ ਨੂੰ ਦਰਸ਼ਕਾਂ ਅਤੇ ਕ੍ਰਿਟਿਕ ਦੋਨਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਮਹਿਜ 20 ਕਰੋੜ ਵਿੱਚ ਬਣੀ ਸੀ ਫਿਲਮ ਤੇ ਬਾਕਸ ਆਫਿਸ ਤੇ 70 ਕਰੋੜ ਦੇ ਕਰੀਬ ਦੀ ਕਮਾਈ ਕੀਤੀ ਹੈ ਇਨ੍ਹਾਂ ਨੇ ਨੈਸ਼ਨਲ ਫਿਲਮ ਅਵਾਰਡ ਦੇ ਵਿੱਚ ਇਸ ਨੂੰ ਬੈਸਟ ਫੀਚਰ ਫਿਲਮ ਚੁਣਿਆ ਗਿਆ ਅਤੇ ਵਿਕਰਾਂਤ ਮੈਸੀ ਨੂੰ ਇਸ ਦੇ ਲਈ ਸ਼ਾਨਦਾਰ ਐਕਟਿੰਗ ਦੇ ਲਈ ਬੈਸਟ ਐਕਟਰ ਦਾ ਨੈਸ਼ਨਲ ਅਵਾਰਡ ਵੀ ਮਿਲਿਆ ਉਹਦੇ 2 ਸਟੇਟਸ ਵੀ ਨੋਵਲ ਤੇ ਬਣੀ ਹੈ 2014 ਦੇ ਵਿੱਚ ਆਈ ਫਿਲਮ 2 ਸਟੇਟਸ ਚੇਤਨ ਭਗਤ ਦੇ ਮਸ਼ਹੂਰ ਨਾਵਲ ਤੇ ਬਣੀ ਇੱਕ ਮਜ਼ੇਦਾਰ ਰੋਮਾਂਟਿਕ ਡਰਾਮਾ ਹੈ ਫਿਲਮ ਦੀ ਕਹਾਣੀ 2 ਵੱਖ-ਵੱਖ ਸੂਬਿਆਂ ਦੇ ਲਵਰ ਸਿਰਦ ਗਿਰਦ ਘੁੰਮਦੀ ਹੈ ਜੋ ਆਪਣੇ ਵਿਆਹ ਦੇ ਲਈ ਵੱਖ ਵੱਖ ਪਰਿਵਾਰਾਂ ਨੂੰ ਮਨਾਉਣ ਦੀ ਜੱਦੋਜਹਿਦ ਵਿੱਚ ਲੱਗੇ ਰਹਿੰਦੇ ਨੇ 45 ਕਰੋੜ ਦੇ ਬਜਟ ਦੇ ਵਿੱਚ ਬਣੀ ਸੀ ਤੇ 175 ਤੋਂ ਜ਼ਿਆਦਾ ਦੀ ਕਮਾਈ ਕੀਤੀ ਤਾਂ ਇਹ ਸਾਰੀਆਂ ਫਿਲਮਾਂ ਸੀ ਨੋਵਲਸ ਤੇ ਬਣੀਆਂ ਹੋਈਆਂ ਤੁਹਾਨੂੰ ਕੋਈ ਹੋਰ ਪਤਾ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ ਰੇਡੀ ਬਿਸਵਾਨੀ ਵਨਸਰ ONM ਸਾਡਾ ਫੇਸਬੁੱਕ ਪੇਜ ਹੈ ਜੀ ਤੇ bisoni@bisoni.com ਸਾਡੀ ਮੇਲ ਆਈਡੀ ਹੈ ਜ਼ਰੀਏ ਤੁਸੀਂ ਜਿਹੜਾ ਵੀ ਅਪਣਾਉਣਾ ਤੁਸੀਂ ਉਹ ਅਪਣਾ ਲਓ ਸਾਡੇ ਨਾਲ ਗੱਲਬਾਤਾਂ ਜ਼ਰੂਰ ਕਰਦੇ ਰਿਹਾ ਕਰੋ ਬਾਕੀ ਮੈਂ ਤਾਂ ਇਹੀ ਕਹੂੰਗੀ ਜੀ ਕਿ ਆਪਣਾ ਬਹੁਤ ਬਹੁਤ ਖਿਆਲ ਰੱਖਿਆ ਕਰੋ ਸਤਿ ਸ਼੍ਰੀ ਅਕਾਲ
2: What does this fight mean to you to defend your title tomorrow night?
3: Yo, I'm gonna smash your boy.
4: Kid.
3: Tomorrow night, I'm gonna...

ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।

ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੇਸ਼ ਅਲਕ ਸ਼ਰਮਾ, ਤੁਸੀਂ ਸੁਣ ਰਹੇ ਹੋ ਰੇਡੀਓ ਪ੍ਰਸੋਨੀ ਵੰਸਾ ਨੂੰ ਆਰਮ ਤੇ ਜਵੇਲਾ ਹੋ ਚੁੱਕਿਆ। ਹੁਣ ਤੱਕ ਦੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਆ ਇਸ ਦੀ ਸ਼ੁਰੂਆਤ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੰਜਾਬ ਦੀ, ਜਿੱਥੇ ਪੰਜਾਬ ਵਿਚ ਭਾਵੇਂ ਅਕਾਲੀ ਦਲ ਅਤੇ ਭਾਜਪਾ ਵੱਡੇ ਪੱਧਰ ਤੇ ਵੱਖੋ ਵੱਖਰੇ ਰਸਤੇ ਅਪਣਾਉਣ ਅਤੇ ਸੂਬੇ ਦੀ ਜਨਤਾ ਦੇ ਸਾਹਮਣੇ ਇਕ ਦੂਜੇ ਤੋਂ ਦੂਰੀ ਬਣਾਉਣ ਦਾ ਦਾਅਵਾ ਕਰ ਰਹੇ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਤਸਵੀਰ ਬਿਆਨ ਕਰਦੀ ਨਜ਼ਰ ਆ ਰਹੀ ਹੈ। ਸੱਚਾਈ ਉਦੋਂ ਸਾਹਮਣੇ ਆਈ ਜਦੋਂ ਭਾਜਪਾ ਵਿਧਾਇਕ ਅਕਾਲੀ ਦਲ ਦੇ ਉਮੀਦਵਾਰ ਦੇ ਸਮਰਥਨ ਵਿਚ ਪ੍ਰਚਾਰ ਕਰਦੇ ਨਜ਼ਰ ਆਏ। ਜਦੋਂ ਇਸ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਭਾਜਪਾ ਆਗੂਆਂ ਨੇ ਸਪਸ਼ਟ ਜਵਾਬ ਦਿੱਤੇ ਅਤੇ ਮੌਕੇ ਤੋਂ ਨਿਕਲ ਲਏ। ਉਧਰ ਭਾਰਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੁਰੂ ਨੇ ਸੋਮਵਾਰ ਨੂੰ ਗਣਤੰਤਰ ਦਿਵਸ ਹਾਲ ਵਿਚ ਆਯੋਜਿਤ ਨਾਗਰਿਕ ਅਲੰਕਰਣ ਸਮਾਰੋਹ ਵਿਚ ਕਈ ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਪੰਜਾਬ ਦੀਆਂ ਤਿੰਨ ਹਸਤੀਆਂ ਵੀ ਪਦਮ ਸ੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤੀਆਂ ਗਈਆਂ। ਇਸ ਸਾਲ ਸਨਮਾਨਿਤ ਹੋਣ ਵਾਲਿਆਂ ਵਿਚ ਸੰਤ ਨਿਰੰਜਨ ਦਾਸ ਜੀ ਦਾ ਨਾਮ ਸ਼ਾਮਿਲ ਹੈ, ਜਿਨ੍ਹਾਂ ਨੂੰ ਪਦਮ ਸ੍ਰੀ ਅਵਾਰਡ ਦੇ ਨਾਲ ਨਿਵਾਜਿਆ ਗਿਆ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਰਿਟਾਇਰਡ DIG ਇੰਦਰਜੀਤ ਸਿੰਘ ਸਿੱਧੂ ਨੂੰ ਵੀ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਇਸ ਵੱਕਾਰੀ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਗਿਆ। ਖੇਡ ਜਗਤ ਵਿਚ ਆਪਣਾ ਨਾਮ ਬਣਾਉਣ ਵਾਲੀ ਹਰਮਨਪ੍ਰੀਤ ਕੌਰ ਨੂੰ ਵੀ ਰਾਸ਼ਟਰਪਤੀ ਦ੍ਰੋਪਦੀ ਮੁਰਮੁਰੂ ਵੱਲੋਂ ਪਦਮ ਸ੍ਰੀ ਅਵਾਰਡ ਦੇ ਨਾਲ ਭੇਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਦਮ ਪੁਰਸਕਾਰ ਜੇਤੂਆਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਤੇ ਕੀਤਾ ਜਾਂਦਾ ਹੈ। ਇਸ ਸਾਲ 131 ਸ਼ਖਸੀਅਤਾਂ ਨੂੰ ਪਦਮ ਪੁਰਸਕਾਰਾਂ ਲਈ ਐਲਾਨ ਕੀਤਾ ਗਿਆ। 131 ਵਿਚੋਂ 5 ਨੂੰ ਪਦਮ ਵਿਭੂਸ਼ਣ ਲਈ, 13 ਨੂੰ ਪਦਮ ਭੂਸ਼ਣ ਲਈ ਅਤੇ 113 ਨੂੰ ਪਦਮ ਸ੍ਰੀ ਦੇ ਲਈ ਐਲਾਨਿਆ ਗਿਆ ਸੀ। ਉਧਰ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਫੌਜ ਨੂੰ ਨਿਸ਼ਾਨਾ ਬਣਾ ਕੇ ਵੱਡਾ ਹਮਲਾ ਕੀਤਾ ਗਿਆ। ਬਲੋਚ ਲਿਬਰੇਸ਼ਨ ਆਰਮੀ ਨੇ ਕੁਇਟਾ ਛਾਉਣੀ ਰੇਲਵੇ ਸਟੇਸ਼ਨ ਦੇ ਬਾਹਰਵਾਰ ਚਮਨ ਫਾਟਕ ਨੇੜੇ ਇਕ ਫੌਜੀ ਸ਼ਟਲ ਟ੍ਰੇਨ ਤੇ ਹੋਏ ਭਿਆਨਕ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਹਮਲੇ ਵਿਚ 82 ਪਾਕਿਸਤਾਨੀ ਫੌਜੀ ਮਾਰੇ ਗਏ ਤੇ 121 ਤੋਂ ਵੱਧ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ। BLA ਦੇ ਬੁਲਾਰੇ ਜੀਅੰਦ ਬਲੋਚ ਅਨੁਸਾਰ ਇਹ ਹਮਲਾ ਉਨ੍ਹਾਂ ਦੀ ਮਜੀਦ ਬ੍ਰਿਗੇਡ ਅਤੇ ਖੁਫੀਆ ਵਿੰਗ ਜ਼ਿਰਾਕ ਦੁਆਰਾ ਕੀਤਾ ਗਿਆ। ਇਕ ਬਹੁਤ ਹੀ ਗੁੰਝਲਦਾਰ ਅਤੇ ਸੰਗਠਿਤ ਆਪਰੇਸ਼ਨ ਸੀ। ਸੰਗਠਨ ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ ਨੂੰ ਮਜੀਦ ਬ੍ਰਿਗੇਡ ਦੇ ਫਿਦਾਈ ਕਮਾਂਡਰ ਬਿਲਾਲ ਸ਼ਾਹ ਨੇ, ਜਿਨ੍ਹਾਂ ਨੂੰ ਸਾਹਿਨ ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਅੰਜਾਮ ਦਿੱਤਾ। ਉਧਰ ਡੈਮੋਕਰੇਟਿਕ ਰਿਪਬਲਿਕ ਆਫ ਕਾਂਗੋ ਵਿਚ ਇਬੋਲਾ ਵਾਇਰਸ ਤੇਜ਼ੀ ਦੇ ਨਾਲ ਪੈਰ ਪਸਾਰ ਰਿਹਾ, ਜਿਸ ਕਾਰਨ ਵਿਸ਼ਵ ਸਿਹਤ ਸੰਗਠਨ ਨੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ। WHO ਦੇ ਡਾਇਰੈਕਟਰ ਜਨਰਲ ਟੇਡਰੋਸ ਨੇ ਦਸਿਆ ਕਿ ਦੇਸ਼ ਵਿਚ ਨਿਗਰਾਨੀ ਵਧਾਉਣ ਤੋਂ ਬਾਅਦ ਹੁਣ ਤੱਕ 900 ਤੋਂ ਵੱਧ ਸ਼ੱਕੀ ਮਾਮਲੇ ਪਛਾਣੇ ਗਏ ਹਨ, ਜਿਨ੍ਹਾਂ ਵਿਚੋਂ 101 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਬਿਮਾਰੀ ਦਾ ਮੁੱਖ ਕੇਂਦਰ ਇਟੂਰੂ ਸੂਬਾ ਬਣਿਆ ਹੋਇਆ, ਜਿੱਥੇ ਲਗਭਗ 50 ਲੱਖ ਲੋਕ ਰਹਿ ਰਹੇ ਹਨ। ਉਨ੍ਹਾਂ ਅਨੁਸਾਰ ਇਸ ਖੇਤਰ ਵਿਚ ਚੱਲ ਰਹੇ ਹਥਿਆਰਬੰਦ ਸੰਘਰਸ਼ ਕਾਰਨ ਹਾਲਾਤ ਬਹੁਤ ਨਾਜ਼ੁਕ ਹਨ। ਇੱਥੇ ਹਰ 4 ਵਿਚੋਂ ਇਕ ਵਿਅਕਤੀ ਨੂੰ ਮਾਨਵਤਾਵਾਦੀ ਸਹਾਇਤਾ ਦੀ ਲੋੜ ਹੈ ਅਤੇ ਹਰ 5 ਵਿਚੋਂ ਇਕ ਵਿਅਕਤੀ ਬੇਘਰ ਹੋ ਚੁੱਕਿਆ। ਲਗਾਤਾਰ ਹੋ ਰਹੀ ਹਿੰਸਾ ਕਾਰਨ ਸਿਹਤ ਕਰਮਚਾਰੀ ਅਤੇ ਮਾਨਵਤਾਵਾਦੀ ਵਰਕਰ ਇਲਾਕਾ ਛੱਡਣ ਲਈ ਮਜਬੂਰ ਹੋ ਗਏ ਨੇ। ਇਸ ਕਾਰਨ ਸੰਕਰਮਿਤ ਲੋਕਾਂ ਦੀ ਭਾਲ ਕਰਨ ਅਤੇ ਉਨ੍ਹਾਂ ਦਾ ਸਮੇਂ ਸਿਰ ਇਲਾਜ ਕਰਨ ਵਿਚ ਭਾਰੀ ਮੁਸ਼ਕਲਾਂ ਆ ਰਹੀਆਂ ਹਨ। ਅਸੁਰੱਖਿਆ ਅਤੇ ਡਰ ਕਾਰਨ ਭਾਈਚਾਰਿਆਂ ਵਿਚ ਮਦਦ ਕਰਨ ਵਾਲੀਆਂ ਟੀਮਾਂ ਪ੍ਰਤੀ ਬੇਵਿਸ਼ਵਾਸੀ ਵੀ ਵੱਧ ਗਈ ਹੈ। ਖਤਰੇ ਨੂੰ ਦੇਖਦੇ ਹੋਏ WHO ਨੇ 16 ਮਈ ਨੂੰ ਕਾਂਗੋ ਅਤੇ ਯੁਗਾਂਡਾ ਵਿਚ ਫੈਲੇ ਬੁੰਡੀਬਿਗਿਓ ਵਾਇਰਸ ਨੂੰ ਅੰਤਰਰਾਸ਼ਟਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ ਐਲਾਨ ਦਿੱਤਾ ਸੀ। ਉਧਰ ਦੂਜੇ ਪਾਸੇ ਭਾਰਤੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਫਰਜ਼ੀ ਵਕੀਲਾਂ ਅਤੇ ਕਾਕਰੋਚ ਜਨਤਾ ਪਾਰਟੀ ਨਾਲ ਜੁੜੀਆਂ ਗਤੀਵਿਧੀਆਂ ਦੀ ਜਾਂਚ ਦੀ ਮੰਗ ਵਾਲੀ ਯਾਚਿਕਾ ਨੂੰ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਮਾਲਿਆ ਬਾਗਚੀ ਦੇ ਬੈਂਚ ਨੇ ਯਾਚਿਕਾਕਰਤਾ ਪੱਖ ਵੱਲੋਂ ਪੇਸ਼ ਹੋਏ ਵਕੀਲ VN ਗੋਸਵਾਮੀ ਨੂੰ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਇੰਨੇ ਭਾਵੁਕ ਤਰੀਕੇ ਨਾਲ ਨਾ ਲੈਣ। ਵਕੀਲ ਗੋਸਵਾਮੀ ਨੇ ਦਲੀਲ ਦਿੰਦਿਆਂ ਕਿਹਾ ਹੈ ਕਿ ਚੀਫ਼ ਜਸਟਿਸ ਵੱਲੋਂ ਸਪਸ਼ਟੀਕਰਨ ਦੇਣ ਤੋਂ ਬਾਅਦ ਵੀ ਜਾਣ ਬੁੱਝ ਕੇ ਗਲਤ ਅਤੇ ਝੂਠੀਆਂ ਗੱਲਾਂ ਫੈਲਾਈਆਂ ਜਾ ਰਹੀਆਂ ਹਨ। ਚੀਫ਼ ਜਸਟਿਸ ਸੂਰਿਆਕਾਂਤ ਨੇ ਕਿਹਾ ਹੈ ਕਿ ਇਸ ਮਾਮਲੇ ਨੂੰ ਇੰਨੀ ਭਾਵੁਕਤਾ ਨਾਲ ਨਾ ਲਓ। ਇਸ ਦੌਰਾਨ ਉਨ੍ਹਾਂ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ। ਇਸ ਦੌਰਾਨ ਇਕ ਹੋਰ ਵਕੀਲ ਨੇ ਕਾਨੂੰਨ ਦੀਆਂ ਫਰਜ਼ੀ ਡਿਗਰੀਆਂ ਦੇ ਮਾਮਲੇ ਵਿਚ CBI ਜਾਂਚ ਦੀ ਮੰਗ ਵੀ ਕੀਤੀ। ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜੇ ਗੱਲ ਕਰੀਏ ਤਾਂ ਭਗਵੰਤ ਸਿੰਘ ਮਾਨ ਨੇ ਕੁੱਤਿਆਂ ਨੂੰ ਮਾਰਨ ਦੇ ਬਿਆਨ ਸਬੰਧੀ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਨੂੰ ਖਾਰਿਜ ਕਰ ਦਿੱਤਾ। ਪਟੀਸ਼ਨ ਵਿਚ ਕਿਹਾ ਗਿਆ ਕਿ ਮੁੱਖ ਮੰਤਰੀ ਨੇ ਹੁਕਮ ਨੂੰ ਗਲਤ ਢੰਗ ਨਾਲ ਪੇਸ਼ ਕੀਤਾ। ਉਨ੍ਹਾਂ ਨੇ ਇਹ ਗੁੰਮਰਾਹਕੁੰਨ ਕਰਨ ਵਾਲੀ ਗੱਲ ਫੈਲਾਈ ਕਿ ਅਦਾਲਤ ਨੇ ਕੁੱਤਿਆਂ ਨੂੰ ਮਾਰਨ ਦੀ ਖੁੱਲ੍ਹੀ ਛੋਟ ਦੇ ਦਿੱਤੀ ਹੈ। ਇਸ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੋਈ ਬਿਆਨ ਦਿੰਦੇ ਹਨ ਤਾਂ ਕੀ ਅਸੀਂ ਆਪਣਾ ਹੁਕਮ ਬਦਲ ਦਈਏ। ਅਦਾਲਤ ਨੇ
ਅਦਾਲਤ ਨੇ ਪਟੀਸ਼ਨਰ ਨੂੰ ਹਾਈ ਕੋਰਟ ਤੱਕ ਪਹੁੰਚ ਕਰਨ ਲਈ ਕਿਹਾ ਹੈ। ਜਸਟਿਸ ਵਿਕਰਮ ਨਾਥ ਅਤੇ ਸੰਦੀਪ ਮਹਿਤਾ ਦੇ ਬੈਂਚ ਨੇ ਪਟੀਸ਼ਨਰ ਦੀਆਂ ਦਲੀਲਾਂ ਸੁਣਨ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਹਾਈ ਕੋਰਟ ਹੁਕਮ ਦਾ ਸਖ਼ਤੀ ਨਾਲ ਪਾਲਣ ਕਰਨ ਲਈ ਹਾਈ ਕੋਰਟ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਤੁਸੀਂ ਉਥੇ ਜਾਓ, ਸੁਪਰੀਮ ਕੋਰਟ ਨੇ 6 ਦਿਨ ਪਹਿਲਾਂ ਕੁੱਤਿਆਂ ਨੂੰ ਲੈ ਕੇ ਦਾਇਰ ਪਟੀਸ਼ਨ ਵਿਚ ਆਖਰੀ ਫੈਸਲਾ ਸੁਣਾਇਆ ਸੀ, ਜਿਸ ਵਿਚ ਅਦਾਲਤ ਨੇ ਕਿਹਾ ਸੀ ਕਿ ਖਤਰਨਾਕ ਅਤੇ ਰੇਬੀਜ਼ ਤੋਂ ਪ੍ਰਭਾਵਿਤ ਅਵਾਰਾ ਕੁੱਤਿਆਂ ਨੂੰ ਟੀਕੇ ਲਗਾ ਕੇ ਮਾਰਿਆ ਜਾ ਸਕਦਾ ਹੈ। ਮਨੁੱਖੀ ਜਾਨਾਂ ਦੀ ਰੱਖਿਆ ਕਰਨਾ ਜ਼ਰੂਰੀ ਹੈ ਅਤੇ ਸਨਮਾਨ ਨਾਲ ਜਿਉਣ ਵਿਚ ਕੁੱਤਿਆਂ ਦੇ ਡਰ ਤੋਂ ਮੁਕਤ ਰਹਿਣ ਦਾ ਅਧਿਕਾਰ ਸ਼ਾਮਲ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਕਿ ਉਹ ਸੁਪਰੀਮ ਕੋਰਟ ਦੇ ਹੁਕਮਾਂ ਦਾ ਪਾਲਣ ਕਰਨਗੇ, ਕੁੱਤਿਆਂ ਨੂੰ ਹਟਾ ਦਿੱਤਾ ਜਾਵੇਗਾ। ਤਾਂ ਹੁਣ ਤੱਕ ਦੇ ਅਹਿਮ ਖ਼ਬਰਾਂ ਵਿਚ ਬਸ ਇਨਾ ਹੀ। ਖ਼ਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ bisswani@bisswani.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬਿਸਵਾਨੀ 107.1। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖ਼ਬਰਾਂ ਲੈ ਕੇ। ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

ਵੈਲਕਮ ਅਦਾਬ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਰਸਾਨੀ 101 AM ਤੇ ਜੀ ਆਰਜੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣ ਚੁੱਕੇ ਹੋ ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਹੀ ਸੋਹਣਾ ਜਿਹਾ ਵੇਲਾ ਇਹ ਸ਼ੁਰੂ ਹੋ ਚੁੱਕਿਆ ਹੈ ਜੀ ਤੇ ਇਸ ਵੇਲੇ ਦੇ ਦੌਰਾਨ ਅਸੀਂ ਗੱਲਾਂ ਵੀ ਬਹੁਤ ਸਾਰੀਆਂ ਕਰਨੀਆਂ ਨੇ ਤੇ ਤੁਸੀਂ ਸਾਡੇ ਨਾਲ ਜੁੜਨਾ ਜ਼ਰੂਰ ਹੈ ਹਿੱਸਾ ਸਾਡਾ ਜ਼ਰੂਰ ਬਣਨਾ ਹੈਗਾ ਇਸ ਪ੍ਰੋਗਰਾਮ ਦਾ ਸੋਹਣੇ ਜਿਹੇ ਦਾ ਜੁੜਨਾ ਕਿਵੇਂ ਹੈ ਰੇਡੀਓ ਬਰਸਾਨੀ 101 AM ਸਾਡੇ ਫੇਸਬੁੱਕ ਪੇਜ ਸਾਜਿਤ ਬਰਸਾਨੀ .com ਸਾਡੀ ਈਮੇਲ ਆਈਡੀ ਹੈ ਸਰੀਆ ਤੁਹਾਨੂੰ ਜਿਹੜਾ ਚੰਗਾ ਲੱਗਦਾ ਤੁਸੀਂ ਉਹ ਅਪਣਾ ਲਓ ਪਰ ਸਾਡੇ ਨਾਲ ਗੱਲਾਂ ਬਾਤਾਂ ਦੇਖੋ ਜ਼ਰੂਰ ਜ਼ਰੂਰ ਜ਼ਰੂਰ ਕਰਦੇ ਰਿਹਾ ਕਰੋ ਤਾਂ ਫਿਰ ਚਲੋ ਗੱਲਾਂ ਕਰਨੀਆਂ ਤੁਸੀਂ ਸ਼ੁਰੂ ਕਰੋ ਤੇ ਮੈਂ ਹੁਣੇ ਵਾਪਿਸ ਆਉਂਦੀ ਹਾਂ ਤੁਸੀਂ ਆਪਣਾ ਫੋਨ ਚੱਕੋ ਸਾਡੇ ਨਾਲ ਜੁੜਨ ਦੇ ਲਈ ਤੇ ਮੈਂ ਆਉਂਦੀ ਹਾਂ ਇੱਕ ਗੀਤ ਸੁਣਾ ਕੇ ਤੁਹਾਨੂੰ ਵਾਪਿਸ

ਹਾਂਜੀ ਵੈਲਕਮ ਬੈਕ ਜੀ ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਰ ਵਾਨੇ ਅੰਤ ਜੀ ਆਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ ਦੇਖੋ ਕੁਝ ਫਿਲਮਾਂ ਆਪਣੇ ਸਮੇਂ ਤੋਂ ਕਾਫੀ ਅੱਗੇ ਹੁੰਦੀਆਂ ਨੇ ਜਿਨ੍ਹਾਂ ਦੀਆਂ ਕਹਾਣੀਆਂ ਦਹਾਕਿਆਂ ਪਹਿਲਾਂ ਲੇਖਕ ਲਿਖ ਗਏ ਸੀ ਪਰ ਅੱਜ ਵੀ ਦਰਸ਼ਕ ਉਹਨਾਂ ਦੇ ਨਾਲ ਜੁੜਾਓ ਹੈਗਾ ਜਿਹੜਾ ਇੱਕ ਮਹਿਸੂਸ ਕਰਦੇ ਨੇ ਉਹਨਾਂ ਨੇ ਇਹ ਆਪਣੇ ਨੇੜੇ ਤੇੜੇ ਫੀਲਿੰਗ ਹੁੰਦਾ ਲੱਗਦਾ ਹੈਗਾ ਉਹਨਾਂ ਨੂੰ ਹਿੰਦੀ ਸਿਨੇਮਾ ਵਿਚ ਉਂਝ ਤਾਂ ਕਈ ਚਰਚਿਤ ਕਹਾਣੀਆਂ ਨੋਵਲ ਤੇ ਫਿਲਮਾਂ ਬਣੀਆਂ ਹੈਗੀਆਂ ਨੇ ਪਰ ਅਸੀਂ ਨਾ ਅੱਜ ਕੁਝ ਹਿੱਟ ਨੋਵਲਸ ਤੇ ਬਣੀਆਂ ਸੁਪਰ ਹਿੱਟ ਫਿਲਮਾਂ ਦੇ ਬਾਰੇ ਵਿਚ ਗੱਲ ਕਰਾਂਗੇ ਜਿਨ੍ਹਾਂ ਨੇ ਸਮਾਜ ਸਿਸਟਮ ਨੂੰ ਚੁਣੌਤੀ ਦਿੱਤੀ ਇਨਸਾਨੀ ਸੋਚ ਹਿੰਮਤ ਦਾ ਸਬਕ ਸਿਖਾਇਆ ਇਨ੍ਹਾਂ ਫਿਲਮਾਂ ਦੀ ਵਜ੍ਹਾ ਨਾਲ ਬਾਕਸ ਆਫਿਸ ਵੀ ਖੂਬ ਗੁਲਜ਼ਾਰ ਹੋਏ ਦੱਸਦੀ ਇਨ੍ਹਾਂ ਬਾਰੇ ਇਕ ਇਕ ਕਰਕੇ ਪਰ ਪਹਿਲਾਂ ਸੁਣੋ ਤੁਸੀਂ ਇਹ ਗੀਤ

ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 101 AM ਤੇ ਜੀ ਆਰ ਚੇ ਸੰਦੇਸ਼ ਔਲਕ ਦੇ ਨਾਲ ਤੁਸੀਂ ਬਣੇ ਹੋਏ ਹੋ ਜੀ ਮੈਂ ਹੁਣੇ ਕਿਹਾ ਸੀ ਨਾ ਇਹਨਾਂ ਗੀਤਾਂ ਤੋਂ ਪਹਿਲਾਂ ਕਿ ਸਿਨੇਮਾ ਦਾ ਸਾਹਿਤ ਨਾਲ ਗਹਿਰਾ ਨਾਤਾ ਹੈਗਾ ਬਿਨਾਂ ਸਾਹਿਤਕ ਟੱਚ ਦੇ ਸ਼ਾਨਦਾਰ ਫਿਲਮਾਂ ਤੇ ਗਾਣੇ ਬਣਾਉਣ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਤੁਸੀਂ ਵੀ ਨਾ ਕਦੇ ਅਜਿਹੀਆਂ ਫਿਲਮਾਂ ਦੇਖੀਆਂ ਹੋਣਗੀਆਂ ਜੋ ਕਿਸੇ ਨਾ ਕਿਸੇ ਕਹਾਣੀ ਨੋਵਲ ਤੋਂ ਪ੍ਰੇਰਿਤ ਹੋਣ ਪਰ ਤੁਸੀਂ ਉਹਨਾਂ ਦੇ ਬਾਰੇ ਵਿੱਚ ਨਾ ਜਾਣਦੇ ਹੋ ਤਾਂ ਮੈਂ ਸੋਚਿਆ ਕਿ ਕਿਉਂ ਨਾ ਉਹਨਾਂ ਬਲੌਕਬਸਟਰ ਨੋਵਲ ਤੇ ਬਣੀਆਂ ਫਿਲਮਾਂ ਬਾਰੇ ਦੱਸਾਂ ਇੱਕ ਇੱਕ ਕਰਕੇ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਨਾ ਕਿ ਜਿਨ੍ਹਾਂ ਨੇ ਯਾਦਗਾਰ ਲੰਮੇ ਬਣਾ ਦਿੱਤੇ ਹੁਣੇ ਹੁਣੇ ਜੇ ਦੀ ਗੱਲ ਨਹੀਂ ਕਰਨੀ ਜੇ ਤੁਸੀਂ ਸੋਚੋ ਕਿ ਮੈਂ ਸਿਰਫ 2020 ਤੋਂ ਬਾਅਦ ਵਾਲਿਆਂ ਦੀ ਗੱਲ ਕਰੂੰ 60s ਦੇ ਵਿੱਚ ਵੀ ਚੱਲਾਂਗੇ ਆਪਾਂ 16 ਦੀ ਵੀ ਗੱਲ ਕਰਾਂਗੇ 60s ਦੇ ਵਿੱਚ ਉਸ ਬਾਰੇ ਵੀ ਗੱਲ ਕਰਾਂਗੇ ਤੇ ਗੱਲ ਤਾਜ਼ੀ ਤਾਜ਼ੀ ਵੀ ਕਰਾਂਗੇ ਹਰ ਲੈਵਲ ਦੀ ਗੱਲ ਕਰਾਂਗੇ ਪਰ ਪਹਿਲਾਂ ਸੁਣਦੇ ਹਾਂ ਇਹ ਗੀਤ

0: ਤੁਹਾਡੇ ਇਲਾਕੇ ਵਿੱਚ ਮੌਜੂਦ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫ਼ਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਣਿਆ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ।
1: Your empty eligible cans, bottles and cartons receive a 10 cents refund each. We call it Bin Coin. Save, spend or donate your Bin Coin to a cause you support. There's a Containers for Change near you. Bank it, don't bin it. Visit the website to find your nearest refund point and start trading for 10 cents today.

0: ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫ਼ਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਣਿਆ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ, ਆਥੋਰਾਈਜ਼ਡ ਬਾਈ ਦ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।
1: कंटेनर्स फॉर चेंज के माध्यम से अपने खाली डिब्बे बोतलों से धनराशि कमाएं। आपके प्रत्येक योग्य खाली कैन बोतल और कार्टन पर 10 सेंट का रिफंड प्राप्त होता है। इसे हम बिन कॉइन कहते हैं। अपने बिन कॉइन की बचत करके रखें, खर्च करें या जिस उद्देश्य में आपका विश्वास है उसमें दान करें। आपके नजदीक कहीं एक कंटेनर्स फॉर चेंज मौजूद है। बैंक में डालें ना कि कूड़ेदान में। अपना सबसे नजदीकी रिफंड पॉइंट ढूंढने के लिए वेबसाइट पर जाएं और आज ही 10 सेंट कमाना शुरू करें।
0: कंटेनर्स फॉर चेंज राहीं अपने खाली डब्बियां बोतलों तो कमाई करो। तुहाडे हर एक योग खाली कैन बोतल अते कार्टन उते 10 सेंट दा रिफंड प्राप्त हुंदा है। इसनू असी बिन कॉइन कहंदे हां। अपने बिन कॉइन नू बचा के रखो, खर्चो जां फिर जिस किसी संस्था जां विषय विच तुहाडा विश्वास है उहनां नू दान विच दे दिओ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ। ਬੈਂਕ ਵਿੱਚ ਪਾਓ ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
2: ਸਮ ਨੰਬਰਸ ਕੈਰੀ ਵੇਟ ਬਿਯੋਂਡ ਵਾਟ ਯੂ ਸੀ। Q11700, ਦ ਮਾਸਟਰ ਨੰਬਰ ਆਫ ਵੈਦਿਕ ਟ੍ਰੈਡੀਸ਼ਨ, ਅ ਹੈਰੀਟੇਜ ਕੁਈਨਸਲੈਂਡ ਪਲੇਟ, ਫਸਟ ਇਸ਼ੂਡ ਇਨ 1922, ਅ ਪੀਸ ਆਫ ਕੁਈਨਸਲੈਂਡ ਹਿਸਟਰੀ ਵਿਦ ਫੁੱਲ ਪ੍ਰੋਵੈਨੈਂਸ, ਓਨਡ ਆਊਟਰਾਈਟ, ਟ੍ਰਾਂਸਫਰ ਰੈਡੀ। For the buyer who understands that the number you carry is a statement of who you are, Q Plate Sales. Inquire at qplatesales.com.au. It's not just a number, it's a statement.
3: Na tere warga aashiq vekhya, na tere wargi aashiqi.
4: ARY Films and Salman Iqbal present Love This Song, starring Farhan Saeed and Mamia Shah Jafar, directed by Imran Malik. Love This Song in cinemas this Eid-ul-Azha, May 27th.
0: ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ। ਬੈਂਕ ਵਿੱਚ ਪਾਓ ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
2: Q11700, the master number of Vedic tradition, a heritage Queensland plate, first issued in 1922, a piece of Queensland history with full provenance, owned outright, transfer ready. For the buyer who understands that the number you carry is a statement of who you are, Q Plate Sales. Inquire at qplatesales.com.au.
5: Oye Rahul, vire tere case da ki hoya?
6: Oh yara, main bahut worried ha. I actually want an experienced lawyer to handle my case.
5: Go for the best, Vire. Atul Bhardwaj ji nu ajj hi contact karo. Ona de kol vast experience a. Te law di entry cases nu handle karan ch vi oh expert han. Criminal law, domestic violence, traffic drug offense vich 12 saal to vadh da rich experience. Te conveyance, family law, immigration laws vich vi Bhardwaj and Associates de lawyers da vast experience a. And the best point, they understand the stress that you go through and work effectively to minimize it.
6: Thanks a ton, Vire. I'm so relaxed to hear that.
5: Don't risk your life. Talk to Atul before you talk to police. Ajji contact karo Atul Jino on 0400-234-235. That is 0400-234-235.

ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਤੇ ਰੇਡੀਓ ਸਟੇਸ਼ਨ ਰੇਡੀਓ ਬਰਸਾਨੀ ਵੰਸਰ ਵਾਰੇ ਤੇ ਜੀ ਅੱਜ ਸੰਦੇਸ਼ ਔਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਹੁਣ ਗੱਲ ਕਰਦੇ ਹਾਂ 2000 ਦੀ ਸਾਲ ਦੀ ਸੰਜੇ ਲੀਲਾ ਬੰਸਾਲੀ ਦੀ ਗੱਲ ਕਰਦੇ ਹਾਂ ਤਾਂ ਸੰਜੇ ਲੀਲਾ ਬੰਸਾਲੀ ਦੀ ਨਾ ਸਾਲ 2002 ਵਿਚ ਆਈ ਸੀਗੀ ਫਿਲਮ ਦੇਵਦਾਸ। ਕੌਣ ਨੀ ਜਾਣਦਾ ਦੇਵਦਾਸ ਨੂੰ। ਦੇਵਦਾਸ ਨਾ ਸ਼ਰਤ ਚੰਦਰ ਚਟੋਪਾਧਿਆਏ ਦੇ ਨੋਵਲ ਤੇ ਬਣੀ ਹੈ। ਇਸ ਵਿਚ ਸ਼ਾਹਰੁਖ ਖਾਨ ਦੇ ਨਾਲ ਐਸ਼ਵਰਿਆ ਰਾਏ ਅਤੇ ਮਾਧੁਰੀ ਦੀਕਸ਼ਿਤ ਨੇ ਲੀਡ ਰੋਲ ਨਿਭਾਇਆ ਸੀ। ਕਹਾਣੀ ਦੇਵਦਾਸ ਯਾਨੀ ਕਿ ਸ਼ਾਹਰੁਖ ਖਾਨ ਦੇ ਇਰਦ ਗਿਰਦ ਘੁੰਮਦੀ ਹੈ ਜੋ ਆਪਣੀ ਪੜ੍ਹਾਈ ਪੂਰੀ ਕਰ ਲੰਡਨ ਤੋਂ ਲੌਟਦੇ ਨੇ ਤਾਂ ਕਿ ਆਪਣੀ ਬਚਪਨ ਦੀ ਦੋਸਤ ਪਾਰੂ ਯਾਨੀ ਕਿ ਐਸ਼ਵਰਿਆ ਨਾਲ ਵਿਆਹ ਕਰ ਸਕੇ। ਪਰ ਜਦ ਉਸਦਾ ਪਰਿਵਾਰ ਇਸ ਰਿਸ਼ਤੇ ਨੂੰ ਠੁਕਰਾ ਦਿੰਦਾ ਹੈ ਨਾ ਤਾਂ ਉਹ ਗਮ ਵਿਚ ਨਾ ਡੁੱਬ ਕੇ ਸ਼ਰਾਬ ਦਾ ਸਹਾਰਾ ਲੈਂਦੇ ਨੇ। ਬਰਬਾਦੀ ਦੀ ਵੱਲ ਵਧਦੇ ਹੋਏ ਦੇਵਦਾਸ ਨੂੰ ਚੰਦਰਮੁਖੀ ਯਾਨੀ ਕਿ ਮਾਧੁਰੀ ਦੇ ਕੋਲ ਸਕੂਨ ਤਾਂ ਮਿਲਦਾ ਪਰ ਪਾਰੂ ਤੋਂ ਵਿਛੜਨ ਦਾ ਦਰਦ ਉਨ੍ਹਾਂ ਦੇ ਅੰਦਰ ਹੀ ਅੰਦਰ ਉਸ ਨੂੰ ਖਤਮ ਕਰ ਦਿੰਦਾ। 5 ਕਰੋੜ ਵਿਚ ਬਣੀ ਇਸ ਫਿਲਮ ਨੇ ਉਸ ਸਮੇਂ ਦੇ ਵਿਚ ਸਾਲ 2002 ਦੇ ਵਿਚ 168 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

ਹਾਂਜੀ ਜੀ ਆਇਆਂ ਨੂੰ ਜੀ ਵੈਲਕਮ ਬੈਕ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 107.1 AM ਤੇ ਜੀ ਆਰ ਜੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਹੁਣ ਜਿਹੜੀ ਫਿਲਮ ਦੀ ਮੈਂ ਗੱਲ ਕਰਨ ਜਾ ਰਹੀ ਹੈਗੀ ਹੈ ਉਹਨੂੰ ਤਾਂ ਕੌਣ ਭਾਵੇਂ ਭੁੱਲ ਸਕਦਾ, ਕੋਈ ਨਹੀਂ ਭੁੱਲ ਸਕਦਾ, ਕਿਉਂਕਿ ਨਾਮ ਹੈ ਜੀ ਫਿਲਮ ਦਾ ਥ੍ਰੀ ਇਡੀਅਟਸ। ਆਮਿਰ ਖਾਨ ਸਟਾਰਰ ਫਿਲਮ ਥ੍ਰੀ ਇਡੀਅਟਸ ਚੇਤਨ ਭਗਤ ਦੇ ਨੋਵਲ 5.1 ਤੇ ਬਣੀ ਹੈਗੀ ਹੈ ਤੇ ਸਾਲ 2009 ਦੀ ਇਸ ਫਿਲਮ ਨੂੰ ਰਾਜਕੁਮਾਰ ਹਿਰਾਨੀ ਨੇ ਡਾਇਰੈਕਟ ਕੀਤਾ। ਇਸ ਵਿਚ ਆਮਿਰ ਖਾਨ ਤੋਂ ਇਲਾਵਾ ਆਰਮਾਨ ਧੁਨ, ਕਰੀਨਾ ਕਪੂਰ ਅਤੇ ਸ਼ਰਮਨ ਜੋਸ਼ੀ ਲੀਡ ਰੋਲ ਵਿਚ ਸੀ। ਤਿੰਨ ਦੋਸਤਾਂ ਦੀ ਕਹਾਣੀ ਦੇ ਜ਼ਰੀਏ ਮੇਕਰਸ ਨੇ ਐਜੂਕੇਸ਼ਨ ਸਿਸਟਮ ਤੇ ਮਜ਼ਾਕੀਆਂ ਅੰਦਾਜ਼ ਨਾਲ ਸੱਟ ਮਾਰੀ ਸੀ। ਫਿਲਮ ਦਾ ਲੀਡ ਕਿੱਦਾਂ ਰੈਂਚੋ ਦੇ ਨੂੰ ਕ੍ਰੀਏਟ ਕਰਨ ਦੇ ਲਈ ਮੇਕਰਸ ਨੇ ਰੀਅਲ ਲਾਈਫ ਹੀਰੋ ਸੋਮਨ ਵੋਂਗ ਚੁੱਕ ਤੋਂ ਪ੍ਰੇਰਣਾ ਲਈ ਸੀ। ਤਾਮਿਲ ਸਿਨੇਮਾ ਵਿਚ ਥ੍ਰੀ ਇਡੀਅਟਸ ਦੀ ਰੀਮੇਕ ਨਨਬਨ ਵੀ ਬੇਹੱਦ ਸਫਲ ਰਹੀ, ਜਿਸ ਵਿਚ ਥਲਪਤੀ ਵਿਜੇ ਨੇ ਰੈਂਚੋ ਦਾ ਰੋਲ ਨਿਭਾਇਆ ਸੀ। ਫਿਲਮ ਨੇ ਬਾਕਸ ਆਫਿਸ ਤੇ 150 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਫਿਲਮ ਨੂੰ ਦਰਸ਼ਕਾਂ ਤੇ ਕ੍ਰਿਟਿਕਸ ਦੋਵਾਂ ਨੇ ਖੂਬ ਸਰਾਇਆ ਸੀ। ਇਸ ਦੀ ਕਾਮੇਡੀ ਗਾਣੇ ਤੇ ਸ਼ਾਨਦਾਰ ਐਕਟਿੰਗ ਨੇ ਇਸ ਨੂੰ ਬਲੋਕਬਸਟਰ ਬਣਾ ਦਿੱਤਾ। ਇਹ ਫਿਲਮ ਨਾ ਸਿਰਫ ਭਾਰਤ ਵਿਚ ਬਲਕਿ ਚੀਨ ਅਤੇ ਜਾਪਾਨ ਵਿਚ ਵੀ ਲੋਕਾਂ ਦੇ ਵਿਚ ਕਾਫੀ ਪਾਪੂਲਰ ਰਹੀ ਸੀ। ਇਹ ਸਾਲ 2009 ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਇੰਡੀਅਨ ਫਿਲਮ ਬਣੀ ਸੀ। ਵਿਕੀਪੀਡੀਆ ਦੀ ਰਿਪੋਰਟ ਦੇ ਮੁਤਾਬਿਕ ਨਾ 55 ਕਰੋੜ ਵਿਚ ਬਣੀ ਇਸ ਫਿਲਮ ਨੇ 400 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ।